0: Train ke saath. Only on Mirchi. It's hot.
1: Gold prices are rising. Invest in pure gold bars with Raj Jewels.
2: We have a ready stock at Raj Jewels. Buy gold bars now at Raj Jewels.
3: ਨਿਹਾਲ ਸਿੰਘ ਨੂੰ ਬੰਗਾਲੀ ਕੁੜੀ ਨਾਲ ਕਿਵੇਂ ਹੋਇਆ ਪਿਆਰ?
4: ਯੂ ਬੁਆਏਫ੍ਰੈਂਡ?
5: ਨੋ ਨੋ ਨੋ ਨੋ ਬੁਆਏਫ੍ਰੈਂਡ।
4: ਹਸੇਮ ਨੋ ਗਰਲਫ੍ਰੈਂਡ।
3: ਕੀ ਨਿਹਾਲ ਬੰਗਾਲੀ ਕੁੜੀ ਦੀ ਸੱਚਾਈ ਫੜ ਪਾਏਗਾ? ਵੇਖੋ ਸਿੰਘ ਵਰਸਸ ਕੌਰ 2 ਰਿਲੀਜ਼ਿੰਗ ਔਨ 11th ਸਪਟੰਬਰ ਸਟਾਰਿੰਗ ਗਿੱਪੀ ਗਰੇਵਾਲ ਸ਼ਹਿਨਾਜ਼ ਗਿੱਲ ਡਾਇਰੈਕਟਡ ਬਾਏ ਨਵਨੀਤ ਸਿੰਘ ਪ੍ਰੋਡਿਊਸਡ ਬਾਏ ਗਿੱਪੀ ਗਰੇਵਾਲ ਰਵਨੀਤ ਕੌਰ ਗਰੇਵਾਲ ਸ਼੍ਰੀਕਾਂਤ ਮਹੋਤਾ ਐਂਡ ਮਹਿੰਦਰ ਸੋਨੀ
2: गहने खरीदने की सोच रहे हैं? आरके ज्वेल्स चलिए। आरके ज्वेल्स देता है बेस्ट ऑफर। बाय नाउ एंड पे लेटर। आरके ज्वेल्स,
6: बेस्ट क्वालिटी, बेस्ट प्राइस।